0: ਜੀ ਗੀਤ ਰਸਾਗੇ ਹੀ ਕਾਰਜਕ੍ਰਮ ਕਿਸਾਨ ਵਾਣੀ ਰੋ ਟੇਮ ਪੂਰੋ ਹੋ ਰਿਹਾ ਹੈ ਸਾਹਿਬ
1: ਜੀ
0: ਤੋ ਚਾਲਾਂ ਔਰ ਕਰਾਂ
1: ਰਾਮ ਰਾਮ ਸਾ
2: इस कार्यक्रम के प्रायोजक थे कृषि एवं किसान कल्याण मंत्रालय भारत सरकार
3: प्रधानमंत्री किसान मानधन योजना
4: मिलेगा